ਮਤਲਬ ਮੈਂ ਸ਼ਾਮਿਲ ਹੋਵਾਂ ਹਾਂ। ਸਲਾਮ ਅਲੈਕੁਮ ਸਰ ਜੀ ਸੰਗ ਆਵਾਜ਼ ਜੜੇ ਰਜ਼ਿਆ ਕੁਲੇ ਦੇ ਹਾਂ। ਸਲਾਮ ਅਲੈਕੁਮ ਮਾਮੂਜਾਨਾ ਸਰ ਅੰਗ ਇਸ਼ਮਾ ਹਰਬਲ ਆਇਲ ਦੇ ਰਜ਼ਿਆ ਖੈਸਰੀ ਮਾਸ਼ਾਅੱਲਾ ਔਰ ਸਰ ਜੀ ਸਤਾਸੋ ਖੁਸ਼ਬੂ ਪਾਊਡਰ ਨੈਮ ਸਦੇ ਅਨਵਰ ਅਬੂ ਜ਼ਰੀ ਅਮਦ ਪਿਸ਼ਾਵਰ ਨਾ ਨੈਮ ਚਿਕਮ ਦੇ ਉਹਨੂੰ ਬਸ ਹੋਵੇ ਇਸ਼ਮਾ ਟੈਲਕਮ ਪਾਊਡਰ ਆ ਕੇ ਹਾਂ ਖੁਸ਼ਬੂ ਅਸਲਾਮ ਅਲੈਕੁਮ ਨਾ ਬੈਸੰਗੇ ਅੜੇਰ ਵਕਤ ਬਾਅਦ ਦੇ ਪ੍ਰੋਗਰਾਮ ਔਰ ਅਮਾ ਔਰ ਮਾ ਦੇ ਔਰ ਉਲੀ ਦੋਨੋ ਯੋ ਖੁਸ਼ ਖਬਰੀ ਦੋ ਵਜ੍ਰਸਤਾਨ ਬਾਹਰ ਅਸੀਂ ਲਿਖ ਲੈਂਦੇ।